ਇਹ ਆਕਾਸ਼ਵਾਣੀ ਦਾ ਸ਼ਿਮਲਾ ਕੇਂਦਰ ਹਾਂ। ਇਸ ਮੌਕੇ ਸੰਜਰੇ ਠੀਕ 4 ਵਜੇ ਕਰੀ 21 ਮਿੰਟ ਹੋਏ ਤਾਂ ਪੇਸ਼ਾ ਜੀ ਤੁਹਾਡਾ ਆਪਣਾ ਚੰਬਿਆਲੀ ਕਾਰਿਕਰਮ।

ਤਾਂ ਦਿੱਖਾ ਤੁਸੀਂ ਸੁਣਿਆ ਗੀਤ ਗਾਉਂਦੇ ਲਈ ਇੱਥੇ ਰਵੀ ਕਾਂਤਾ ਕਸ਼ਯਪ, ਤਾਂ ਆਪਣੇ ਸੁਣਨੇ ਵਾਲੇ ਦਾ ਮਨੋਰੰਜਨ ਵੀ ਹੋ ਗਿਆ। ਇੱਬੇ ਆਸਾ ਥੋੜ੍ਹੀ ਜਿਹੀ ਗੱਲਬਾਤ ਕਰਨੀ ਜਿਹੜੇ ਬਿਆਗਾਰੀ ਸੈਰ, ਬਿਆਗਾਰੀ ਜਿਹੜੀ ਸੈਰ ਹੀ ਸੇ ਆਸਾ ਸਭੀ ਦੇ ਇਕੱਠੇ ਬੜੀ ਜ਼ਰੂਰੀ, ਬਿਨਾਂ ਕਿਸੇ ਸਮੱਸਿਆ ਤੇ ਜੀਵਨ ਭਰ ਤੰਦਰੁਸਤ ਰਹਿਣ ਦੇ ਇਕੱਠੇ ਆਸਾ ਜੋ ਬਿਆਗਾ ਜਲਦੀ ਉੱਠਣਾ ਚਾਹੀਏ, ਹੋਰ ਆਸਾ ਜੋ ਜਿਹੜੀ ਆਦਤ ਪਾਉਣੀ ਚਾਹੀਏ ਕਿ ਆਸਾ ਜੋ ਯੋਗ ਵੀ ਕਰਨਾ ਚਾਹੀਏ, ਇੱਧਰ ਇਕੱਠੇ ਆਸਾ ਜੋ ਵੀ ਰਾਤੀ ਜਲਦੀ ਸੌਣਾ ਚਾਹੀਏ ਤਾਂ ਹੀ ਆਸੇ ਬਿਆਗਾ ਜਲਦੀ ਉੱਠ ਸਕਾਂ ਏ। ਤਾਜ਼ੀ ਹਵਾ ਮੰਝ ਟਹਿਲਣੇ ਅਤੇ ਸਰੀਰਾਂ ਮੰਝ ਊਰਜਾ ਰਾ ਸੰਚਾਰ ਹੋਵਾਂ, ਹੋਰ ਜਿਹੜਾ ਦੇਖਾ ਤਣਾਅ ਆ ਸੇ ਅੱਜ ਸਭੀ ਜੋ ਹੀ ਆ ਕਿ ਵੀ ਹਰ ਕੋਈ ਜਿਵੇਂ ਦੇਖੋ ਕੁਛ ਨਾ ਕੁਛ ਸਮੱਸਿਆ ਅੰਦਰ ਉਲਝ ਰਹੇ ਹੋਏ, ਤਾਂ ਅਗਰ ਆਸੇ ਬਿਆਗਾ ਜਲਦੀ ਉੱਠ ਕੇ ਸੈਰ ਕਰਦੇ ਜਾਂਗੇ ਔਰ ਯੋਗ ਕਰਗੇ ਤਾਂ ਇਹਦੀ 'ਤੇ ਜਿਹੜਾ ਦੇਖਾ ਆ ਸਾਰਾ ਤਣਾਅ ਸੇ ਕਮ ਹੋਣਾ, ਹਿਰਦੇ ਸਵਾਸਥਯ ਹੋਰ ਰੋਗ ਪ੍ਰਤੀਰੋਧਕ ਜਿਹੜੀ ਕਸ਼ਮਤਾ ਹੈ ਤੀਦੀ ਮੰਜਾ ਵੀ ਸੁਧਾਰ ਹੋਣਾ, ਹੋਰ ਦਿਹਾੜੀ ਦੀ ਜਿਹੜੀ ਸ਼ੁਰੂਆਤ ਕਰਨੇ ਇਕੱਠੇ ਇਹ ਸਭੀ 'ਤੇ ਬੜੀਆ ਆਦਤ ਹੈ। ਆਸਾ ਜੋ ਬਿਆਗਾ ਸੂਰਜ ਨਿਕਲਣ 'ਤੇ ਪਹਿਲੇ ਉੱਠਣਾ ਚਾਹੀਏ, ਤੀਦੀ 'ਤੇ ਬਾਅਦ ਆਸਾ ਜੋ ਇੱਕ ਅੱਧਾ ਜਿਹੜਾ ਅਸੀਂ ਪਾਣੀ ਦਾ ਗਿਲਾਸ ਪੀ ਲਿਆ, ਫਿਰ ਤੀਦੀ 'ਤੇ ਬਾਅਦ ਅਸੀਂ ਜਿਹੜਾ ਵਿਆਹ ਲੱਗਿਆ ਕਿ ਬਾਹਰ ਬਿਆਗ ਉਰੀ ਗਿਰੀ ਤਾਂ ਆਸਾ ਜੋ ਅਤੇ ਇਸ ਮੌਕੇ ਘੁੰਮਦੇ ਨਿਕਲੀ ਜਾਣਾ ਚਾਹੀਏ, ਅਤੇ ਇਸ ਮੌਕੇ ਜਿਵੇਂ ਆਸੇ ਘੁੰਮਦੇ ਜਾਏ ਤਾਂ ਤੀਦਰਾ ਵਾਤਾਵਰਣ ਦੇਖਾ ਕਿਤਨਾ ਸ਼ਾਂਤ ਹੋਰ ਇਕਾਂਤਵਾਂ ਔਰ ਚਿੜੀਆਂ ਦੀ ਚਹਿਚਹਾਟ ਜਿਹੜੀ ਤੁਸੀਂ ਸੁਣਾ ਹੈ ਤੀਦੀ 'ਤੇ ਦੇਖਾ ਸਾਰਾ ਮਨ ਕਿਤਨਾ ਖੁਸ਼ ਹੋ ਜਾਂ, ਤਾਂ ਇੱਧਰ ਇਕੱਠੇ ਜਿਵੇਂ ਆਸੇ ਗੁੰਮ ਆਏ ਤਾਂ ਤੀਦੀ 'ਤੇ ਆ ਸਾਰਾ ਜਿਹੜਾ ਮੂਡ ਆ ਸੇ ਆ ਸਾਰਾ ਬੜਾ ਅੱਛਾ ਹੋ ਜਾਂ, ਔਰ ਤੀਦੀ 'ਤੇ ਆ ਸਾਰਾ ਤਣਾਅ ਵੀ ਕਮ ਹੋ ਜਾਂ, ਹੋਰ ਆਸਾ ਜੋ ਕਈ ਲੋਕ ਇਹੜੇ ਵੀ ਹੈ ਜਿਨ੍ਹਾਂ ਜੋ ਰਾਤੀ ਨੀਂਦਰ ਨਹੀਂ ਆਉਂਦੀ ਤਿਨ੍ਹਾਂ ਜੋ ਦੇਖਾ ਨੀਂਦ ਵੀ ਅੱਛੀ ਆਵਾਈ, ਹੋਰ ਇਹਦੀ 'ਤੇ ਆ ਸਾਰੇ ਪਾਚਨ ਹੋਰ ਆਂਤਰੀ ਕੰਮ ਜੋ ਤੀਦੀ 'ਚੋਂ ਵੀ ਬੜਾਵਾ ਮਿਲਾਂ, ਸਵਸਥ ਵਜਨ ਬਣਾਉਣੇ ਮੰਝਾ ਵੀ ਆ ਸਾਰੀ ਜਿਹੜੀ ਬਿਹਾਕੀ ਸੈਰੀ ਇਹ ਮਦਦ ਕਰਾਂ। ਅਗਰ ਅਸੀਂ ਬਿਹਾਗਾ ਚਾਹੇ ਆਪਣੇ ਘਰ 'ਤੇ ਕਾਫੀ ਦੂਰ ਜਿਹੜੇ ਆ ਸਾਰੇ ਵੀ ਕਈਆਂ ਦੇ ਘਰ ਸੜਕਾਂ ਕਨੇ ਸੌਗੀ ਹੈ, ਸੋ ਕਾਫੀ 2-3 ਕਿਲੋਮੀਟਰ ਅੱਗੇ ਤੱਕ ਘੁੰਮਦੇ ਜਾ ਸਕਾਂ, ਹੋਰ ਕਈ ਇਹੜੇ ਵੀ ਲੋਕ ਜਿਨ੍ਹਾਂ ਦੇ ਆਸੇ ਪਾਸੇ ਘੁੰਮਣ ਦੀ ਜਗ੍ਹਾ ਨਹੀਂ ਹੈ ਤਾਂ ਸੋ ਆਪਣੇ ਜਿਹੜੇ ਤਿਨ੍ਹਾਂ ਦੇ ਸਲੈਬੀ ਮਕਾਨ ਹੋਏ ਤਿਨ੍ਹਾਂ ਦੀ ਛੱਤਾਂ ਪਰ ਵੀ ਸੋ ਟਹਿਲੀ ਸਕਾਂ, ਹੋਰ ਕਈ ਇਹੜੇ ਵੀ ਹੈ ਵੀ ਜਿਨ੍ਹਾਂ ਦੇ ਕਾਫੀ ਅੱਛੀ ਜਿਹੜੇ ਜੰਗਲਾਂ ਦੇ ਆਸੇ ਪਾਸੇ ਜਾਂ ਤਿਨ੍ਹਾਂ ਦੇ ਬਾਗ ਬਗੀਚੇ ਮੰਝਾ ਤਿਨ੍ਹਾਂ ਦੇ ਘਰ ਹੈ, ਸੋ ਆਪਣੇ ਇਹਨਾਂ ਬਗੀਚਿਆਂ ਮੰਝਾ ਵੀ ਬਿਆਗਾ ਘੁੰਮ ਸਕਾਂ, ਹੋਰ ਹਰੀ ਜਿਹੜੀ ਘਾਹ ਹੋਈ ਤੀਦੀ ਅੰਦਰਾ ਨੰਗੇ

ਤਾਂ ਦੇਖਾ ਕਿਤਨਾ ਵਧੀਆ ਗੀਤ ਇਹਨੇ ਸੁਣਾਇਆ। ਤੁਸੀਂ ਸੁਣੇ ਗੀਤ ਗਾਉਂਦੇ ਲੱਗੇ ਥੇ ਅੱਛਰ ਸਿੰਘ ਪਰਮਾਰ। ਤਾਂ ਇਹ ਵੀ ਦੇਖਾ ਆਸਾ ਥੋੜ੍ਹੀ ਜਿਹੀ ਗੱਲਬਾਤ ਕਰਨੀ, ਪ੍ਰਧਾਨ ਮੰਤਰੀ ਉਜਵਲਾ ਯੋਜਨਾ। ਦੇਖਾ ਆਹ ਸਾਰੀ ਸਰਕਾਰ ਦੀ ਤਰਫਾਂ 'ਤੇ ਕਈ ਯੋਜਨਾਏ ਚਲਾਈ ਕਰੇ, ਜਿਹਦੇ 'ਤੇ ਆਹ ਸਾਰੇ ਜਿਹੜੇ ਗਰੀਬ ਤਬਕੇ ਦੇ ਜਿਹੜੇ ਮਾਣੂ ਏ ਤਿਨ੍ਹਾਂ ਜੋ ਫਾਇਦਾ ਮਿਲਣਾ ਚਾਹੀਏ। ਤਾਂ ਇਹਦੀ ਮੰਜਾ ਵੀ ਸਰਕਾਰ ਚਾਹੀ ਕਿ ਵੀ ਜਿਹੜੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਮੰਜਾ ਆਹ ਸਾਰੇ ਜਿਹੜੇ ਗਰੀਬ ਤਬਕੇ ਦੇ ਲੋਕ ਏ ਤਿਨ੍ਹਾਂ ਜੋ ਜਿਹੜੇ ਗੈਸ ਸਾਰੇ ਚੁੱਲ੍ਹੇ ਦਿੱਤੇ ਜਾਏ ਹੋਰ ਇੱਧਰ ਇਕੱਠੇ, ਤਾਂ ਕਿ ਸੋ ਆਸਾਨੀ ਕੰਨੇ ਖਾਣਾ ਬਣਾਓ ਹੋਰ ਤਿੰਨਰ ਜਿਹੜਾ ਸਵਾਸਥ ਸੀ ਠੀਕ ਰਹੋ। ਤੁਸੀਂ ਜੋ ਪਤਾ ਕਿ ਵੀ ਪਹਿਲੇ ਆਹ ਸਾਰੀ ਜਿਹੜੀ ਜਨਾਨੀ ਆਈ ਸੋ ਜੰਗਲਾਂ 'ਤੇ ਤਿੰਨਾਂ ਲੱਕੜੀ ਇਕੱਠੀ ਕਰਕੇ ਲਿਆਉਣੀ, ਫਿਰ ਇਹਦੇ 'ਤੇ ਬਾਅਦ ਸੋ ਘਰਾ ਖਾਣਾ ਬਣਾਈ ਥੀ। ਹੋਰ ਇਹਦੇ 'ਤੇ ਕਿਹਾ ਕਿ ਵੀ ਤਿੰਨਾਰੇ ਜਿਹੜਾ ਸਰੀਰ ਆ ਜੋ ਸੀ ਧੂੰਆਂ ਜਾਂ ਥਾ ਹੋਰ ਤੇਸ ਧੂੰਏ 'ਤੇ ਆਹ ਸਾਰੀ ਜਿਹੜੀ ਜਨਾਨੀਆਂ ਜਾਂ ਆਹ ਸਾਰੇ ਜਿਹੜੇ ਬੱਚੇ ਜੋ ਰਸੋਈ ਬੈਠਾ 'ਤੇ ਤਿੰਨਾਂ ਜੋ ਜਿਹੜੇ ਧੂੰਏ 'ਤੇ ਕਈ ਪ੍ਰਕਾਰ ਜਿਹੜੀ

ਬਿਮਾਰੀਆਂ ਹੋਈਆਂ ਥੀ, ਹੋਰ ਤਿੰਨਾਰੀ ਬਿਮਾਰੀਆਂ ਅਤੇ ਮੌਤ ਦੋਵੇਂ 'ਤੇ ਹੋਈਆਂ ਥੀ। ਸਰਕਾਰ ਇੱਧਰ ਇਕੱਠੇ ਜਿਹੜੇ ਇਹਨਾਂ ਜੋ ਜਿਹੜੇ ਆਸਰੇ ਗਰੀਬ ਤਬਕੇ ਵੀ BPL ਪਰਿਵਾਰ ਏ, ਤਿੰਨਾਂ ਜੋ ਸਰਕਾਰ ਉਜਵਲਾ ਗੈਸ ਦਿਆ ਕਰੀ। ਇੱਧਰ ਇਕੱਠੇ ਆਸਰੇ ਜਿਹੜੀ ਜਨਾਨੀਆਂ ਏ, ਤਿੰਨਾਂ ਦੀ ਜਿਹੜੀ ਉਮਰ ਹੀ ਸੀ 18 ਤੋਂ ਜ਼ਿਆਦਾ ਹੋਣੀ ਚਾਹੀਏ। ਹੁਰਤੀ ਦੀ ਤੋਂ ਬਾਅਦ ਜਿਹੜਾ ਇਹ ਗੈਸ ਸਾਰਾ ਜਿਹੜਾ ਕਨੈਕਸ਼ਨ ਆ, ਇਹ ਵੀ ਘਰ ਵਾਲੀ ਜਿਹੜੀ ਜਨਾਨੀਆਂ ਤਿੰਨਾਂ ਦੇ ਹੀ ਨਾਵਾਂ ਪਰ ਮਿਲਣਾ। ਇੱਧਰ ਇਕੱਠੇ ਆਸਰੀ ਜਿਹੜੀ ਜਨਾਨੀਆਂ ਏ, ਜਿਨ੍ਹਾਂ ਜੋ ਪਤਾ ਕਿ ਵੀ ਆਸਰੀ ਘਰਾਂ ਗੈਸ ਨਹੀਂ ਹੈ, ਸਿਉਂ ਆਪਣੇ ਲੋਕ ਮਿੱਤਰ ਕੇਂਦਰਾਂ ਜਾਈ ਕਨੇ ਤਿੱਥੀ ਆਪਣੇ ਗੈਸ ਸਾਰੇ ਇਕੱਠੇ ਆਵੇਦਨ ਕਰੀ ਸਕਾਈ। ਇੱਧਰ ਇਕੱਠੇ ਤੁਸਾਂ ਆਪਣੀ ਉਮਰ ਇਕੱਠੇ ਜਿਹੜਾ ਵੀ ਤੁਸਾਂ ਜੋ ਆਪਣਾ ਆਧਾਰ ਦੇਣਾ ਪਾਉਣਾ ਕਿ ਹਾਂ ਤੁਸਾਰੀ ਉਮਰ 18 ਸਾਲ ਅਤੇ ਜ਼ਿਆਦਾ ਹੀ, ਹੋਰ ਤੁਸੀਂ BPL ਅੰਦਰੇ ਤਿੱਥੀ 'ਤੇ ਜਿਵੇਂ ਤੁਸਾਂ ਇੱਧਰ ਇਕੱਠੇ ਆਵੇਦਨ ਕਰਨਾ ਤਿੱਥੀ 'ਤੇ ਬਾਅਦ ਸਰਕਾਰ ਜਿਹੜੀ ਜਿਖਾ ਤੁਸਾਰੀ ਮਦਦ ਕਰੀ। LPG ਕਨੈਕਸ਼ਨ ਇਕੱਠੇ 1600 ਰੁਪਏ ਲਗਭਗ ਇਤਨਾ ਸਰਕਾਰੀ ਸਹਾਇਤਾ ਦਿੱਤੀ ਜਾਈ। ਹੋਰ ਕਨੈਕਸ਼ਨ ਜਿਹੜਾ ਸੀ BPL ਰਹੀ ਜਨਾਨੀਆਂ ਜੋ ਦਿੱਤਾ ਜਾ। ਹੋਰ ਇਹਦੀ ਮੰਜਾ ਜਿਹੜੇ ਇਹਨਾਂ ਟੱਬਰਾਂ ਇਕੱਠੇ EMI ਦੀ ਸੁਵਿਧਾ ਏ, ਸਟੋਵ ਹੋਰ ਜਿਹੜੇ ਸਿਲੰਡਰ ਦੀ ਜਿਹੜੀ ਇਹਦੀ ਜੋ ਵੀ ਜੋ ਵੀ ਖਰਚਾ ਵਾ ਸੀ ਇਹਦੀ ਜੋ ਸਰਕਾਰ ਹੀ ਪੂਰਾ ਕਰੀ। ਇੱਧਰ ਇਕੱਠੇ ਸਰਕਾਰ ਚਾਹੀ ਕਿ ਵੀ ਆਹ ਸਾਰੇ ਜਿਹੜੀ ਜਨਾਨੀਆਂ ਏ ਸੋ ਸਵੱਸਥ ਰਹੋ, ਤੰਦਰੁਸਤ ਰਹੋ, ਔਰ ਸੋ ਜਿਹੜਾ ਵੀ ਸੋ ਖਾਣਾ ਬਣਾਓ ਤਾਂ ਤਿੰਨਾਂ ਜੋ ਕੋਈ ਵੀ ਧੂੰਏ 'ਤੇ ਤਿੰਨਾਂ ਜੋ ਕੋਈ ਵੀ ਪਰੇਸ਼ਾਨੀ ਨਾ ਹੋ। ਔਰ ਦੇਖਾ ਜਿਹੜੇ ਵੀ ਇਉਂ ਗੈਸ ਮਿਲਿਆ ਕਰੇ ਇਹਦੇ 'ਤੇ ਆਹ ਸਾਰੀ ਜਿਹੜੀ ਕਾਫੀ ਜਿਹੜੀ ਗਰੀਬ ਜਨਾਨੀਆਂ ਏ ਤਿੰਨਾਂ ਜੋ ਬੜੇ ਫਾਇਦੇ ਹੋਇਆ ਕਰਾਂ। ਹੋਰ ਅਸਰ ਜੋ ਜਿਨ੍ਹਾਂ ਜੋ ਨਹੀਂ ਮਿਲ ਰਹੇ ਤਿੰਨਾਂ ਜੋ ਵੀ ਇਸ ਸਕੀਮਾਂ ਦਾ ਫਾਇਦਾ ਉਠਾਉਣਾ ਚਾਹੀਏ। ਅਗਰ ਤਿੰਨਾਂ ਜੋ ਪਤਾ ਨਹੀਂ ਲੱਗੋ ਤਾਂ ਆਪਣੇ ਨਜ਼ਦੀਕ ਜਿਹੜੇ ਲੋਕ ਮਿੱਤਰ ਕੇਂਦਰ ਤਿੱਥੇ ਜਾਈ ਕਰਨ ਸੋ ਆਪਣੇ ਸਭੀ ਕਾਗਜ਼ ਲਈ ਜਾਈ ਕਰਨ ਸੋ ਆਵੇਦਨ ਕਰੀ ਸਕਾਏ। ਤਿੱਥੀ ਤੋਂ ਬਾਅਦ ਹੀ ਤੁਸੀਂ ਇਸ ਸਕੀਮਾਂ ਦਾ ਫਾਇਦਾ ਉਠਾਈ ਸਕਾਏ। ਹੋਰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਗੈਸ 'ਤੇ ਜਿਵੇਂ ਗੈਸ ਮਿਲੀ ਜਾਂਗੀ ਤਾਂ ਇਹਦੇ 'ਤੇ ਆਸਰੀ ਜਨਾਨੀਆਂ ਦੀ ਕਾਤੀ ਨਾਰਾ ਸਵਸਥ ਵੀ ਸਵਸਥ ਰਹਿਣੀ ਸੋ ਔਰ ਖੁਸ਼ ਰਹਿਣੀ। ਹੋਰ ਤਿੰਨਾਂ ਜੋ ਪਰੇਸ਼ਾਨੀ ਵੀ ਨਹੀਂ ਰਹਿਣੀ ਕਿ ਵੀ ਆਹ ਸੇਵੇ ਜੰਗਲਾਂ ਜਾਈਏ ਹੋਰ ਜੰਗਲਾਂ 'ਤੇ ਲੱਕੜੀ ਲਿਆਈਏ, ਹੋਰ ਜੰਗਲਾਂ 'ਤੇ ਦੇਖਾ ਲੱਕੜੀ ਲਿਆਈ ਵੀ ਨਹੀਂ ਸਕਦੇ, ਇਹਦੇ 'ਤੇ ਆਹ ਸਾਰੇ ਪਰਿਆਵਰਣ ਜੋ ਵੀ ਨੁਕਸਾਨ ਪਹੁੰਚਿਆ ਕਰਾਂ। ਅਗਰ ਅਸੀਂ ਸਭ ਵੀ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਫਾਇਦਾ ਉਠਾਂਗੇ ਤਾਂ ਇਹਦੇ 'ਤੇ ਅਸਾਂ ਜੋ ਬਹੁਤ ਫਾਇਦਾ ਮਿਲਣਾ। ਤਾਂ ਇਹ ਤਾਂ ਹੋਈ ਗਈ ਗੱਲਬਾਤ, ਅਤੇ ਮੈਂ ਸੋਚਿਆ ਜਾਂਦੇ ਜਾਂਦੇ ਆਪਣੇ ਸੁਣਨੇ ਵਾਲੇ ਜੇ ਇੱਕ ਹੋਰ ਵਧੀਆ ਜਿਹੀ ਗੀਤ ਸੁਣਾਇਆ ਹੈ ਤਾਂ ਸੋਹਣਾ।

ਤਾਂ ਦੇਖਾਂ ਤੁਸੀਂ ਸੁਣੇ ਗੀਤ ਗਾਉਂਦੀ ਲਈ ਥੀ ਮੰਜੂ ਭਾਰਦਵਾਜ। ਹੁਣ ਦੇਖਾਂ ਮੰਡਿਆਲੀ ਪ੍ਰੋਗਰਾਮਰ ਵਕਤ ਖਤਮ ਹੁੰਦਾ ਲੱਗਿਆ, ਆਗਿਆ ਦਿਆ ਨਮਸਕਾਰ।

ਸਾਰਿਆਂ ਤੋਂ ਉੱਪਰ ਪਹਾੜ 'ਚ ਹੈ। ਜਦੋਂ ਦੇਵੀ ਦੇ ਦਰਸ਼ਨ ਲਗਾਤਾਰ ਜਲਣੇ ਵਾਲੀ ਲੋਹ ਦੇ ਸਾਕਸ਼ਾਤ ਰੂਪ 'ਚ ਦਰਸ਼ਨ ਹੁੰਦੇ ਹਨ। ਸ਼੍ਰੀ ਜਵਾਲਾਮੁਖੀ ਮੰਦਰ ਜ਼ਿਲ੍ਹਾ ਕਾਂਗੜਾ ਤੋਂ ਤਕਰੀਬਨ 30 ਕਿਲੋਮੀਟਰ ਦੂਰੀ ਪਰ ਹੈ। ਕਨੇ ਇਸ ਜੋਤਾਂ ਵਾਲੀ ਮਾਤਾ ਦੇ ਨਾਂ 'ਤੇ ਵੀ ਜਾਣਿਆ ਜਾਂਦਾ ਹੈ। ਮੰਦਰ 'ਚ ਜਾਂਦਿਆਂ ਹੀ ਬਾਏ ਹੱਥੇ ਪਰ ਅਕਬਰ ਨਹਿਰ ਹੈ। ਕਹਿੰਦੇ ਬਾਦਸ਼ਾਹ ਅਕਬਰ ਨੇ ਮੰਦਰ 'ਚ ਜੋ ਸੋਨੇ ਦਾ ਛੱਤਰ ਚੜ੍ਹਾਇਆ ਪਰ ਉਸ ਦੇ ਮਨ 'ਚ ਅਭਿਮਾਨ ਹੋਣੇ ਦੇ ਕਾਰਨ ਇੱਕ ਅਜੀਬ ਜਿਹੀ ਧਾਤੂ ਸੈ ਬਣ ਗਈ। ਇਹ ਛੱਤਰ ਅਜੇ ਤੱਕ ਮੰਦਰ 'ਚ ਹੈ। ਕਹਿੰਦੇ ਉਸ 'ਤੇ ਅੱਗੇ ਮੰਦਰ ਦਾ ਗੁਰਦੁਆਰਾ ਹੈ ਜਿਸ ਦੇ ਅੰਦਰ ਮਾਤਾ ਜੋਤੀ ਦੇ ਰੂਪ 'ਚ ਵਿਰਾਜਮਾਨ ਹੈ। ਦੇਖਿਆ ਜੀ ਮੰਦਰ 'ਚ ਅਲੱਗ ਅਲੱਗ 9 ਜੋਤਾਂ ਹਨ ਜਿਨ੍ਹਾਂ 'ਚੋਂ ਮਹਾਕਾਲੀ, ਅੰਨਪੂਰਣਾ, ਚੰਡੀ, ਹਿੰਗਲਾਜ, ਵਿੰਧਿਆਵਾਸਿਨੀ, ਮਹਾਲਕਸ਼ਮੀ, ਸਰਸਵਤੀ, ਅੰਬਿਕਾ, ਅੰਜੀ ਦੇਵੀ ਦੇ ਨਾਂ 'ਤੇ ਵੀ ਜਾਣਿਆ ਜਾਂਦਾ ਹੈ। ਥੋੜ੍ਹਾ ਉੱਪਰ ਜਾਣੇ ਪਰ ਗੋਰਖਨਾਥ ਦਾ ਮੰਦਰ ਹੈ ਜਿਸ ਨੂੰ ਗੋਰਖ ਡੱਬੀ ਕਹਿੰਦੇ ਹਨ। ਇਸ ਵਿੱਚ ਪਾਣੀ ਦਾ ਕੁੰਡ ਹੈ। ਕਹਿੰਦੇ ਇੱਕ ਐਸੀ ਹੀ ਸ਼ਕਤੀਪੀਠ ਹੈ ਧਰਮਸ਼ਾਲਾ ਦੇ ਕੋਤਵਾਲੀ ਬਾਜ਼ਾਰ 'ਤੇ ਤਕਰੀਬਨ 30 ਕਿਲੋਮੀਟਰ ਦੂਰੀ ਪਰ ਮਾਂ ਕੁਣਾਲ ਪੱਥਰੀ। ਮਾਂ ਕੁਣਾਲ ਪੱਥਰੀ ਜਿੱਥੋਂ ਦਿਆਂ ਲੋਕਾਂ ਦੀ ਦੇਵੀ ਹੈ। ਕਹਿੰਦੇ ਇਹ ਮੰਦਰ ਛੋਟੀਆਂ ਚਟਾਨਾਂ ਦਾ ਹੈ ਜਿਹੜਾ ਕਿ ਮਾਂ ਦੁਰਗਾ ਦਾ ਰੂਪ ਹੈ। ਮੰਦਰ 'ਚ ਪੱਥਰ ਸਦਾ ਸੀਨਾ ਜਿਹਾ ਰਹਿੰਦਾ ਹੈ, ਮਤਲਬ ਗਿੱਲਾ ਰਹਿੰਦਾ ਹੈ। ਵਰਖਾ 'ਚ ਇਹ ਸੁੱਕਣਾ ਸ਼ੁਰੂ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਥਾਂ ਪਰ ਦੇਵੀ ਸਤੀ ਦਾ ਕਪਾਲ ਯਾਨੀ ਕਿ ਸਿਰ ਪਿਆ ਥਾ। ਇੱਥੋਂ ਪੱਥਰੇ ਦਾ ਇੱਕ ਕੁਦਰਤੀ ਕੁੰਡ ਬਣਿਆ ਹੈ। ਕਹਿੰਦੇ ਇਹ ਕੁੰਡ ਹੀ ਦੇਵੀ ਸਤੀ ਦਾ ਕਪਾਲ ਯਾਨੀ ਕਿ ਸਿਰ ਦੱਸਿਆ ਜਾਂਦਾ ਹੈ। ਇਸ ਪੱਥਰੇ ਦਾ ਆਕਾਰ ਆਟਾ ਗੁੰਨਣ ਵਾਲੀ ਜਿਹੜੀ ਪਰਾਤ ਹੁੰਦੀ ਹੈ ਸਾਡੇ ਕਾਂਗੜੇ 'ਚ ਉਸ ਬੋਲਦੇ ਹਨ ਕੁਨਾਲ। ਕਹਿੰਦੇ ਇਸ ਕੁੰਡੇ 'ਤੇ ਹੇਠ ਦੇਵੀ ਦੀ ਪਿੰਡੀ ਵੀ ਰੂਪ 'ਚ ਇੱਕ ਸ਼ਿਲਾ ਹੈ। ਕਹਿੰਦੇ ਇਸ ਕੁੰਡ 'ਚ ਹਰ ਸਮੇਂ ਪਾਣੀ ਭਰਿਆ ਰਹਿੰਦਾ ਹੈ। ਇਸ ਪਾਣੀ 'ਚ ਨਾ ਕੋਈ ਕੀੜਾ ਹੁੰਦਾ ਹੈ ਨਾ ਕੋਈ ਜਾਲਾ। ਕੁਨਾਲ ਪੱਥਰੀ ਮਾਤਾ ਹਰ ਕਿਸੇ ਦੀ ਮੰਨਤ ਪੂਰੀ ਕਰਦੀ ਹੈ। ਕਹਿੰਦੇ ਇੱਥੋਂ ਦੇ ਲੋਕਾਂ ਦੇ ਇਲਾਵਾ ਦੂਰਾਂ ਦੂਰਾਂ 'ਤੇ ਭਗਤ ਲੋਕ ਮਾਂ ਕੁਨਾਲ ਪੱਥਰੀ ਦੇ ਮੰਦਰ 'ਚ ਨਤਮਸਤਕ ਹੁੰਦੇ ਹਨ। ਕਹਿੰਦੇ ਮਨਚਾਹੀ ਮੁਰਾਦ ਪਾਉਂਦੇ ਹਨ। ਹੁਣ ਹਾਂ ਗੱਲ ਕਰਨੀ ਮਾਤਾ ਬ੍ਰਜੇਸ਼ਵਰੀ ਦੀ। ਮੰਨਿਆ ਜਾਂਦਾ ਹੈ ਕਿ ਇਸ ਥਾਂ ਪਰ ਦੇਵੀ ਸਤੀ ਦਾ ਬਾਂਬ ਬਖਸ਼ ਪਿਆ ਥਾ। ਕਹਿੰਦੇ ਇਹ ਸ਼ਕਤੀ ਪੀਠ ਬ੍ਰਜੇਸ਼ਵਰੀ ਸ਼ਕਤੀ ਪੀਠ ਦੇ ਨਾਂ 'ਤੇ ਜਾਣਿਆ ਜਾਂਦੀ ਹੈ। ਸ਼੍ਰੀ ਬ੍ਰਜੇਸ਼ਵਰੀ ਦੇਵੀ ਦੇ ਪਿੱਛੇ ਕਪਾਲ ਭੈਰਵ ਕਨੇ ਹੇਠ ਸ਼ਿਵਾਲਯ ਹੈ। ਇੱਥੋਂ ਦੇਵੀ ਦੀ ਪੂਜਾ ਪਿੰਡੀ ਰੂਪ 'ਚ ਕੀਤੀ ਜਾਂਦੀ ਹੈ। ਕਹਿੰਦੇ ਇਸ ਕਾਂਗੜੇ ਵਾਲੀ ਮਾਤਾ ਵੀ ਕਹਿੰਦੇ ਹਨ। ਸੁਣਨੇ 'ਚ ਆਉਂਦਾ ਹੈ ਕਿ ਇੱਕ ਵਾਰੀ ਕਾਂਗੜੇ 'ਚ ਭਿਅੰਕਰ ਕਾਲ ਪਿਆ ਤਾਂ ਉਸਦੇ ਬਚਣੇ ਤਾਂ ਹੀ ਲੋਕਾਂ ਨੇ ਦੇਵੀ ਦੀ ਆਰਾਧਨਾ ਕੀਤੀ। ਤਮਾਂ ਭਗਵਤੀ ਨੇ ਇੱਕ ਭਗਤ 'ਚੋਂ ਸੁਪਨੇ 'ਚ ਦੱਸਿਆ ਕਿ ਇੱਥੋਂ ਪਿੰਡੀ ਰੂਪ 'ਚ ਵਿਰਾਜਮਾਨ ਹੈ। ਕਹਿੰਦੇ ਮਾਤਾ ਗਲਾਣ ਦੇ ਮੁਤਾਬਕ ਲੋਕਾਂ ਇੱਥੋਂ ਪਿੰਡੀ ਰੂਪ 'ਚ ਦਰਸ਼ਨ ਪਾਏ। ਕਹਿੰਦੇ ਇਹ ਥਾਂ ਜੇ ਹੈ ਸ਼ਕਤੀ ਦੇ ਰੂਪ 'ਚ ਵਿਰਾਜਮਾਨ ਹੋ ਗਈ। 4 ਅਪ੍ਰੈਲ 1905 'ਚ ਆਇਓ ਹਿਲਣੇ ਦੇ ਮੰਦਰ 'ਚੋਂ ਕਾਫੀ ਜੇ ਹੈ ਨੁਕਸਾਨ ਹੋਇਆ ਥਾ। ਕਹਿੰਦੇ ਹਿਲਣੇ ਤੋਂ ਬਾਅਦ 1930 'ਚ ਮੰਦਰ ਬਣ ਕੇ ਫਿਰ ਤਿਆਰ ਹੋਇਆ। ਅਗਲੀ ਸ਼ਕਤੀਪੀਠ ਹੈ ਆਦਿ ਹਿਮਾਨੀ ਚਮੁੰਡਾ ਦਾ ਮੰਦਰ ਜਿਹੜਾ ਕਿ ਕੁੰਜਸ ਸ਼ਕਤੀਪੀਠ 'ਚ ਇੱਕ ਹੈ। ਆਦਿ ਹਿਮਾਨੀ ਮਾਂ ਚਮੁੰਡਾ ਦਾ ਮੰਦਰ ਜ਼ਿਲ੍ਹਾ ਕਾਂਗੜਾ ਦੀ ਦੌਲਾਦਾਰ ਘਾਟੀਆ 'ਤੇ ਠੀਕ ਹੇਠ ਤਕਰੀਬਨ 10,000 ਪੀਠ ਦੀ ਉੱਚਾਈ ਯਾਨੀ ਅਤਿ ਦੁਰਗਮ ਥਾਂ ਪਰ ਇੱਕ ਚੋਟੀਆ ਪਰ ਹੈ। ਧਰਮਸ਼ਾਲਾ ਪਾਲਮਪੁਰ ਰਾਜਮਾਰਗ 'ਤੇ ਬੜੋਈ 'ਤੇ ਟੰਗ ਹੁੰਦੇ ਹੋਏ ਜਾਂ ਫਿਰ ਜੀਆ 'ਤੇ ਵੀ ਪੈਦਲ ਚਲੇ ਕਰੀ ਇਸ ਮੰਦਰ 'ਚ ਪੁੱਜਿਆ ਜਾ ਸਕਦਾ ਹੈ। ਕਹਿੰਦੇ ਜੀਆ 'ਤੇ ਬਰਸਰ ਖਾਲਸੀ ਗ੍ਰਾਂ 'ਤੇ ਆਦਿ ਹਿਮਾਨੀ ਮਾਂ ਚਮੁੰਡਾ ਤਾਈਂ ਤਕਰੀਬਨ 9 ਕਿਲੋਮੀਟਰ ਪੈਦਲ ਰਸਤਾ ਹੈ। ਚੰਡ ਮੁੰਡ ਰਾਕਸ਼ਸਾਂ ਜੋ ਲੜਾਈਏ 'ਚ ਹਰਾਉਣੇ ਅਤੇ ਉਹਨਾਂ ਜੋ ਮਾਰਨੇ ਦੇ ਕਾਰਨ ਇਹਨਾਂ ਦਾ ਨਾਂ ਚਮੁੰਡਾ ਪਿਆ। ਆਦਿ ਹਿਮਾਨੀ ਮਾਂ ਚਮੁੰਡਾ ਦੇ ਕਪਾਟ ਜਿਹੜੇ ਹਸਿਆਲੇ ਬਰਫ਼ ਪੌਣੇ 'ਤੇ 15 ਨਵੰਬਰ ਅਤੇ 15 ਮਾਰਚ ਤੱਕ ਬੰਦ ਰਹਿੰਦੇ। ਕਹਿੰਦੇ ਚਮੁੰਡਾ ਮੰਦਰ ਜ਼ਿਲ੍ਹਾ ਕਾਂਗੜਾ ਦੇ ਡਾਡ ਦੇ ਨੇੜੇ ਧਰਮਸ਼ਾਲਾ ਪਾਲਮਪੁਰ ਰੋਡ ਪਰ ਹੈ। ਧਰਮਸ਼ਾਲਾ ਅਤੇ ਚਮੁੰਡਾ ਦੀ ਦੂਰੀ ਤਕਰੀਬਨ 15 ਕਿਲੋਮੀਟਰ ਕਹਿੰਦੇ ਪਾਲਮਪੁਰ ਦੀ ਇਸਦੀ ਦੂਰੀ 19 ਕਿਲੋਮੀਟਰ ਹੈ। ਇਹ ਮੰਦਰ ਬਨੇਰ ਖੱਡਾ ਦੇ ਤੱਟ ਪਰ ਵਸਿਆ। ਕਹਿੰਦੇ ਇਹ ਥਾਂ ਪਵਿੱਤਰ ਥਾਂ ਹੈ। ਕਹਿੰਦੇ ਧਾਰਮਿਕ ਆਸਥਾ ਦੇ ਜੁੜੀ ਹੋਇਆ ਹੈ। ਇੱਥੋਂ ਦੂਰਾਂ ਦੂਰਾਂ 'ਤੇ ਲੋਕ ਮਾਤਾ ਦੇ ਦਰਸ਼ਨ ਕਰਨ ਆਉਂਦੇ ਹਨ। ਕਹਿੰਦੇ ਆਪਣਾ ਸ਼ੀਸ਼ ਝੁਕਾਉਂਦੇ ਹਨ। ਬੋਲਦੇ ਹਨ ਕਿ ਇੱਥੋਂ ਮੱਥਾ ਟੇਕਣੇ ਕਹਿੰਦੇ ਸੱਚੇ ਦਿਲੇ ਨੇ ਮੰਨਤ

ਤੇ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਕਹਿੰਦੇ ਇਹ ਧਾਮ ਮਾਂ ਚਮੁੰਡਾ ਨੰਦੀਕੇਸ਼ਵਰ ਧਾਮ ਦੇ ਨਾਂ 'ਤੇ ਜਾਣਿਆ ਜਾਂਦੀ ਹੈ। ਇੱਥੋਂ ਭਗਵਾਨ ਸ਼ਿਵ ਵੀ ਪਿੰਡੀ ਰੂਪ 'ਚ ਬਿਰਾਜਮਾਨ ਹਨ। ਇੱਥੋਂ ਸਾਲ ਭਰ ਸ਼ਰਧਾਲੂਆਂ ਦਾ ਜੇ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਕਹਿੰਦੇ ਨਰਾਤਿਆਂ 'ਚ ਇੱਥੋਂ ਭੀੜ ਰਹਿੰਦੀ ਹੈ। ਦੂਰਾਂ ਦੂਰਾਂ 'ਤੇ ਲੋਕ ਨਰਾਤਿਆਂ 'ਚ ਮੱਥਾ ਟੇਕਣਾ ਆਉਂਦੇ ਹਨ, ਕਹਿੰਦੇ ਆਪਣੀ ਮੰਨਤ ਮੰਗਦੇ ਹਨ। ਅਗਲੀ ਪੀਠ ਹੈ ਸ਼੍ਰੀ ਨਾਨਾ ਦੇਵੀ ਸ਼ਕਤੀ ਪੀਠ, ਜਿਹੜਾ ਜ਼ਿਲ੍ਹਾ ਬਿਲਾਸਪੁਰ 'ਚ ਹੈ। ਬਿਲਾਸਪੁਰ 'ਤੇ ਇਸ ਦੀ ਦੂਰੀ 70 ਕਿਲੋਮੀਟਰ, ਸ਼੍ਰੀ ਅਨੰਦਪੁਰ ਸਾਹਿਬ 'ਤੇ ਇਸ ਦੀ ਦੂਰੀ 22 ਕਿਲੋਮੀਟਰ ਹੈ। ਕਹਿੰਦੇ ਮੰਦਰ 900 ਮੀਟਰ ਉੱਚੀ ਪਹਾੜੀਆਂ ਪਰ ਵਸਿਆ ਹੈ। ਦੇਖਾ ਜੀ, ਐਸਾ ਮੰਨਿਆ ਜਾਂਦਾ ਹੈ ਕਿ ਇੱਥੋਂ ਮਾਤਾ ਸਤੀ ਦੀਆਂ ਅੱਖੀਆਂ ਪਈਆਂ ਸੀਆਂ। ਕਹਿੰਦੇ ਤਾਂ ਹੀ ਤਾਂ ਇਸ ਥਾਂ ਜੋ ਨੈਣਾ ਦੇਵੀ ਦੇ ਨਾਂ 'ਤੇ ਜਾਣਿਆ ਜਾਂਦਾ ਹੈ। ਇਸ ਮੰਦਰ ਜੋ 8ਵੀਂ ਸ਼ਤਾਬਦੀ 'ਚ ਰਾਜਾ ਵੀਰ ਸਿੰਘ ਨੇ ਬਣਾਇਆ ਥਾ। ਕਹਿੰਦੇ ਅਗਲੀ ਸ਼ਕਤੀ ਪੀਠ ਹੈ ਮਾਂ ਚਿੰਤਪੁਰਨੀ, ਜਿਹੜਾ ਕਿ ਜ਼ਿਲ੍ਹਾ ਊਨਾ 'ਚ ਹੈ। ਇਹ ਸ਼ਕਤੀ ਪੀਠ ਜ਼ਿਲ੍ਹਾ ਊਨਾ ਕਹਿੰਦੇ ਕਾਂਗੜਾ ਜ਼ਿਲ੍ਹੇ ਦੀਆਂ ਬਾਉਂਡਰੀਆਂ ਪਰ ਹੈ। ਕਹਿੰਦੇ ਜ਼ਿਲ੍ਹਾ ਊਨਾ 'ਤੇ ਇਸ ਦੀ ਦੂਰੀ 52 ਕਿਲੋਮੀਟਰ ਹੈ।

ਬਿਮਲਾ ਚੌਹਾਨ ਔਰੀ ਆਵਾਜ਼ ਉਹਦਾ ਤੁਸੀਂ ਇਹ ਲੋਕ ਗੀਤ ਸੁਣਾ ਇਵੇਂ ਬਾਰੀ ਸੋ ਅੱਜ ਕੀ ਖਬਰ ਸਾਰ ਔਰੀ ਪ੍ਰਦੇਸ਼ ਔਰ ਸ਼ਿਮਲਾ ਸੋਲਨ ਕਾਂਗੜਾ ਔਰ ਸਿਰਮੌਰ ਜ਼ਿਲ੍ਹੋ ਰੇ ਨਵ ਨਿਰਵਾਚਿਤ ਜ਼ਿਲ੍ਹਾ ਪਰਿਸ਼ਦ ਸਦੱਸਿਆ ਆਜ ਪਦ ਵ ਗੋਪਨੀਯਤਾ ਦੀ ਸ਼ਪਥ ਲਈ ਸ਼ਿਮਲਾ ਰੇ ਬਚਤ ਭਵਨੋ ਦੇ ਆਯੋਜਿਤ ਕਾਰਕ੍ਰਮੋ ਦੇ ਜ਼ਿਲ੍ਹਾ ਉਪਾਯੁਕਤ ਅਨੁਪਮ ਕਸ਼ਯਪੇ ਨਵ ਨਿਰਵਾਚਿਤ ਜ਼ਿਲ੍ਹਾ ਪਰਿਸ਼ਦ ਸਦੱਸਿਆਂ ਕੇ ਸ਼ਪਥ ਦਿਲਾਈ ਜਿਨ੍ਹਾਂ ਦੇ ਸਭੀ 25 ਵਾਰਡੋਂ ਦੇ ਸਦੱਸਿਆਂ ਦੇ ਸ਼ਾਮਿਲ ਰਹੇ ਸੋਲਨੋ ਦੇ ਆਯੋਜਿਤ ਸਮਾਰੋਹ ਦੇ ਉਪਾਯੁਕਤ ਮਨਮੋਹਨ ਸ਼ਰਮੇ ਜ਼ਿਲ੍ਹਾ ਪਰਿਸ਼ਦ ਸਦੱਸਿਆਂ ਕੇ ਜਬਕਿ ਉਪ ਮੰਡਲਾਧਿਕਾਰੀ ਡਾਕਟਰ ਪੂਨਮ ਬੰਸਲੇ ਪੰਚਾਇਤ ਸਮਿਤੀ ਸਦੱਸਿਆਂ ਕੇ ਸ਼ਪਥ ਦਿਲਾਈ ਸਿਰਮੌਰ ਜ਼ਿਲ੍ਹਾ ਮੁਖਿਆਲੇ ਨਾਹਨੋ ਦੇ ਸਭੀ 17 ਵਾਰਡੋਂ ਦੇ ਨਵ ਨਿਰਵਾਚਿਤ ਸਦੱਸਿਆਂ ਕੇ ਉਪਾਯੁਕਤ ਪ੍ਰਿਯੰਕਾ ਵਰਮੇ ਸ਼ਪਥ ਦਿਲਾਈ ਤਿੰਨੇ ਬਤਾਇਆ ਜਿਸ ਸਦੱਸਿਓਂ ਸਾਈ ਵਿਸਤ੍ਰਿਤ ਚਰਚਾ ਤੋਂ ਬਾਅਦ ਜਲਦੀ ਆਗਾਮੀ ਬੈਠਕ ਨਿਰਧਾਰਿਤ ਕੀ ਜਾਣੀ ਜਿਨ੍ਹਾਂ ਦੇ ਜ਼ਿਲ੍ਹਾ ਪਰਿਸ਼ਦ ਅਧਿਅਕਸ਼ ਔਰ ਉਪਾਧਿਅਕਸ਼ ਔਰ ਚੁਣਾਓ ਕੀਆ ਜਾਣਾ ਇਸ ਪਿੱਛੇ ਧਰਮਸ਼ਾਲਾ ਵਿਕਾਸ ਖੰਡਰੀ ਪੰਚਾਇਤ ਸਮਿਤੀ ਦੇ ਨਵ ਨਿਰਵਾਚਿਤ ਸਦੱਸਿਓਂ ਕੇ ਐਸ ਡੀ ਐਮ ਮੋਹਿਤ ਰਤ ਨੇ 17 ਸਦੱਸਿਓਂ ਕੇ ਪਦ ਔਰ ਗੋਪਨੀਯਤਾ ਦੀ ਸ਼ਪਥ ਦਿਲਾਈ ਤਿੰਨੇ ਬੋਲਾ ਜੇ ਇਸ ਵਾਰ ਕਈ ਯੁਵਾ ਪਹਿਲੀ ਵਾਰ ਪੰਚਾਇਤ ਸਮਿਤੀ ਦੇ ਚੁਣੇ ਗੋਇਆ ਸੋ ਜਿਨੀ ਸਹੀ ਗ੍ਰਾਮੀਣ ਵਿਕਾਸੋ ਦੇ ਨਈ ਊਰਜਾ ਔਰ ਨਏ ਵਿਚਾਰੋਂ ਦਾ ਸਮਾਵੇਸ਼ਨ ਹੋਣਾ ਰਾਜਪਾਲ ਕਵਿੰਦਰ ਗੁਪਤੇ ਬੋਲਾ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇਤ੍ਰਿਤਵ ਦੇ ਵਿਕਸਿਤ ਭਾਰਤ 2047 ਦਾ ਦ੍ਰਿਸ਼ਟੀਕੋਣ ਕੇਵਲ ਸਰਕਾਰੀ ਕਾਰਕ੍ਰਮ ਨਹੀਂ ਬਲਕਿ 140 ਕਰੋੜ ਭਾਰਤੀਓਂ ਦਾ ਸਾਮੂਹਿਕ ਰਾਸ਼ਟਰੀ ਮਿਸ਼ਨ ਅਸੋ ਸੇ ਪੰਚਾਨਦ ਸ਼ੋਧ ਸੰਸਥਾਨ ਅਧਿਐਨ ਕੇਂਦਰ ਦੁਆਰਾ ਭਾਰਤ 2047 ਵਿਕਸਿਤ ਭਾਰਤ ਔਰ ਸੰਕਲਪ ਵਿਸ਼ੇ ਪਾਏ ਆਯੋਜਿਤ ਵਿਆਖਿਆਨੋ ਕੇ ਸੰਬੋਧਿਤ ਕਰਨੇ ਲੱਗੇ ਰਹੇ ਥੇ ਇਸ ਦੌਰਾਨ ਰਾਜਪਾਲ ਨੇ ਭਾਰਤ ਔਰ ਪ੍ਰਗਤੀ ਦਾ ਉਲੇਖ ਕਰਦੇ ਹੋਏ ਬੋਲਾ ਜੇ ਦੇਸ਼ ਇਹ ਡਿਜੀਟਲ ਤਕਨੀਕ ਨਵਾਚਾਰ ਸਟਾਰਟਅਪ ਆਧਾਰਭੂਤ ਸੰਰਚਨਾ ਸਵਾਸਥ ਸੇਵਾਓਂ ਸ਼ਿਕਸ਼ਾ ਔਰ ਵਿੱਤੀ ਸਮਾਵੇਸ਼ਨ ਔਰ ਖੇਤਰੋਂ ਦੇ ਉਲੇਖਨੀਏ ਉਪਲਬਧੀਆਂ ਹਾਸਿਲ ਕੀਆਂ ਸਾਂ ਤਿੰਨੇ ਯੁਵਾਓਂ ਕੇ ਰਾਸ਼ਟਰ ਨਿਰਮਾਣੋਂ ਦੇ ਸਕ੍ਰਿਯ ਭਾਗੀਦਾਰੀ ਨਿਭਾਉਣੇ ਔਰ ਸਕਾਰਾਤਮਕ ਪਰਿਵਰਤਨੋਂ ਦੇ ਵਾਹਕ ਬਣਨੇ ਦਾ ਆਹਵਾਨ ਕੀਆ ਰਾਜਪਾਲ ਨੇ ਬੋਲਾ ਜੇ ਯੁਵਾ ਕੇਵਲ ਨੌਕਰੀ ਦੀ ਆਕਾਂਕਸ਼ਾ ਨਾ ਰੱਖੋ ਬਲਕਿ ਰੋਜ਼ਗਾਰ ਸਿਰਜਕ ਬਣੋ ਇਸ ਮੌਕੇ ਪਾਏ ਸ਼ਿਕਸ਼ਾਵਿਦ ਸ਼ੋਧਕਰਤਾ ਸਮਾਜਿਕ ਚਿੰਤਕ ਵ ਅਨਯ ਗਣਮਾਨੇ ਲੋਕ ਮੌਜੂਦ ਰਹੇ ਕੇਂਦਰੀ ਕ੍ਰਿਸ਼ੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੋਲਾ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਹਵਾਨੋਂ ਪਾਏ 1 ਜੂਨੋਂ ਤੋਂ 30 ਜੂਨੋਂ ਤਈ ਕੇ ਪੂਰੇ ਦੇਸ਼ੋਂ ਦੇ ਖੇਤ ਬਚਾਓ ਅਭਿਆਨ ਚਲਾਇਆ ਜਾਣੇ ਲੱਗੀ ਰਿਹਾ ਇਸ ਅਭਿਆਨੋਂ ਦੇ ਤਹਿਤ ਕ੍ਰਿਸ਼ੀ ਵਿਗਿਆਨਿਕ ਕ੍ਰਿਸ਼ੀ ਵਿਸ਼ਵਵਿਦਿਆਲਿਓਂ ਦੇ ਵਿਸ਼ੇਸ਼ਗੇ ਕੇਂਦਰ ਵ ਰਾਜ ਸਰਕਾਰੋਂ ਦੇ ਅਧਿਕਾਰੀ ਜਨ ਪ੍ਰਤੀਨਿਧੀ ਔਰ ਪ੍ਰਗਤੀਸ਼ੀਲ ਕਿਸਾਨ ਗਾਂਵ ਗਾਂਵ ਜਾਈ ਰਹੋ ਕਿਸਾਨੋਂ ਕੇ ਸੰਤੁਲਿਤ ਖਾਦ ਉਪਯੋਗ ਨਕਲੀ ਪੈਸਟੀਸਾਈਡੋਂ ਦੀ ਪਹਿਚਾਣ ਔਰ ਵਿਗਿਆਨਿਕ ਖੇਤੀ ਦੀ ਜਾਣਕਾਰੀ ਦੇ ਲੇ ਤਿੰਨੇ ਸਭੀ ਕਿਸਾਨੋਂ ਸਹੀ ਆਗ੍ਰਹਿ ਕੀਆਂ ਆਸੋ ਜੈਸੇ ਇਸ ਅਭਿਆਨੋਂ ਸਹੀ ਜੋੜੀ ਰਹੋ ਵਿਗਿਆਨਿਕ ਸਲਾਹਾਰੇ ਅਨੁਸਾਰ ਖਾਦੋਂ ਦਾ ਉਪਯੋਗ ਕਰੋ ਔਰ ਧੀਰੇ ਧੀਰੇ ਪ੍ਰਾਕ੍ਰਿਤਿਕ ਖੇਤੀ ਦੇ ਕਿਨਾਰੇ ਕੇ ਬੜੋ ਰਾਜਪਾਲ ਕਵਿੰਦਰ ਗੁਪਤੇ ਪ੍ਰਦੇਸ਼ ਔਰੀ ਪ੍ਰਾਕ੍ਰਿਤਿਕ ਧਰੋਹਰ ਸਵੱਛ ਪਰਿਆਵਰਣ ਔਰ ਨਸ਼ਾ ਮੁਕਤ ਹਿਮਾਚਲ ਔਰੀ ਤਈ ਸਾਮੂਹਿਕ ਕੋਸ਼ਿਸ਼ੋਂ ਪਾਏ ਬਲ ਦਿੱਤਾ ਵਿਸ਼ਵ ਪਰਿਆਵਰਣ ਦਿਵਸ ਔਰ ਮੌਕੇ ਪਾਏ ਰਾਜਪਾਲ ਕੱਲ੍ਹ ਸ਼ਿਮਲਾ ਰੇ ਇਤਿਹਾਸਿਕ ਰਿਜ ਮੈਦਾਨੋਂ ਦੋ ਸਵੱਛ ਪਰਿਆਵਰਣ ਵ ਨਸ਼ਾ ਮੁਕਤ ਜੀਵਨ ਵਿਸ਼ੇ ਪਾਏ ਆਯੋਜਿਤ ਮਿੰਨੀ ਮੈਰਾਥਨੋਂ ਕੇ ਹਰੀ ਝੰਡੀ ਦਿਖਾਈ ਰੋ ਰਵਾਨਾ ਕੀਆਂ ਤਿੰਨੇ ਬੋਲਾ ਜੇ ਹਿਮਾਚਲ ਪ੍ਰਦੇਸ਼ ਸਵੱਛ ਪਰਿਆਵਰਣ ਔਰ ਸ਼ੁੱਧ ਵਾਯੂ ਸਾਈ ਸਮ੍ਰਿਧ ਰਾਜ ਸੋ ਔਰ ਵਿਕਾਸ ਕਦੀ ਵੀ ਪਰਿਆਵਰਣ ਔਰ ਕੀਮਤੋਂ ਪਾਏ ਨਹੀਂ ਆਉਣਾ ਚਾਹੀ ਰਾਜਪਾਲ ਨੇ ਬੋਲਾ ਜੇ ਪਰਿਆਵਰਣ ਸੰਰਕਸ਼ਣ ਔਰ ਨਸ਼ਾ ਮੁਕਤ ਸਮਾਜ ਹੀ ਉਜਵਲ ਭਵਿਸ਼ਯ ਦੀ ਆਧਾਰਸ਼ਿਲਾ ਸੋ ਭਾਰਤ ਸਰਕਾਰ ਔਰ ਮਹੱਤਵਾਕਾਂਕਸ਼ੀ ਪਹਿਲ ਏਕ ਭਾਰਤ ਸ਼੍ਰੇਸ਼ਠ ਭਾਰਤ ਯੁਵਾ ਸੰਗਮ ਕਾਰਕ੍ਰਮ ਔਰ ਤਹਿਤ ਹਿਮਾਚਲ ਪ੍ਰਦੇਸ਼ ਕੇਂਦਰੀ ਵਿਸ਼ਵਵਿਦਿਆਲਿਆ ਦੋ ਰਾਜ ਦੇ ਵਿਭਿੰਨ ਸ਼ਿਕਸ਼ਣ ਸੰਸਥਾਨੋਂ ਦੇ 48 ਛਾਤਰੋਂ ਦਾ ਪ੍ਰਤੀਨਿਧੀ ਮੰਡਲ ਪੁਡੂਚੇਰੀ ਦੀ ਤਈ ਰਵਾਨਾ ਹੋਆ ਵਿਸ਼ਵਵਿਦਿਆਲਿਆ ਦੇ ਕੁਲਪਤੀ ਸਤਿ ਪ੍ਰਕਾਸ਼ ਬੰਸਲੇ ਵਿਦਿਆਰਥੀਆਂ ਦਲੋਂ ਕੇ ਹਰੀ ਝੰਡੀ ਦਿਖਾਈ ਰੋ